ਮੁੱਖ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਇਹ ਵਾਧਾ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦਰਮਿਆਨ ਵੱਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੀਤਾ ਗਿਆ ਹੈ। ਦੋਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਰੈਪੋ ਦਰ ਨੂੰ 25 ਬੁਨਿਆਦੀ ਅੰਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 2023 ਵਿਚ ਰੈਪੋ ਦਰ ਨੂੰ 25 ਅੰਕ ਵਧਾ ਕੇ 6.5% ਕਰ ਦਿੱਤਾ ਗਿਆ ਸੀ। 2023-24 ਦੌਰਾਨ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ 2025 ਵਿਚ ਰੈਪੋ ਦਰ ਵਿਚ ਕਟੌਤੀ ਦਾ ਦੌਰ ਸ਼ੁਰੂ ਹੋਇਆ। ਇਸ ਦੌਰਾਨ ਪ੍ਰਚੂਨ ਮਹਿੰਗਾਈ ਅਗਸਤ ਵਿਚ ਵੱਧ ਕੇ 4.82% ਹੋ ਗਈ ਜੋ ਪਿਛਲੇ ਮਹੀਨੇ 4.45% ਸੀ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ ਤੇ ਇਸਲਾਮਿਕ ਸਹਿਯੋਗ ਸੰਗਠਨ ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਲੋਕ ਸਭਾ ਮੈਂਬਰ ਬਿਪਲਬ ਕੁਮਾਰ ਦੇਵ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ 6ਵੀਂ ਕਮੇਟੀ ਵਿਚ ਬੋਲਦਿਆਂ ਕਿਹਾ ਕਿ ਟਿੱਪਣੀ ਕਰਨ ਵਾਲੇ ਪੀੜਤ ਅਤੇ ਅਪਰਾਧੀ ਵਿਚ ਫਰਕ ਕਰਨ ਤੋਂ ਅਸਮਰੱਥ ਨੇ। ਉਨਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਤੋਂ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਸ੍ਰੀ ਦੇਵ ਨੇ ਜੰਮੂ ਕਸ਼ਮੀਰ ਦੇ ਸੰਦਰਭ ਵਿਚ OIC ਦੀਆਂ ਟਿੱਪਣੀਆਂ ਨੂੰ ਵੀ ਰੱਦ ਕੀਤਾ। ਉਨਾਂ ਨੇ ਪਿਛਲੇ ਸਾਲ ਅਪ੍ਰੈਲ ਵਿਚ ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਵੀ ਹਵਾਲਾ ਦਿੱਤਾ ਜਿਸ ਵਿਚ 26 ਨਾਗਰਿਕ ਮਾਰੇ ਗਏ ਸਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜੀਆਂ ਲਈ ਵੀ ਹੋਏਗੀ। ਅਕਰਾ ਵਿਚ ਘਾਨਾ ਵਿਦੇਸ਼ ਸੇਵਾ ਸੰਸਥਾ ਵਿਚ ਬੋਲਦਿਆਂ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਕੂਟਨੀਤੀ ਅਤੇ ਮੁਕਾਬਲੇ ਨੂੰ ਟਕਰਾਅ ਵਿਚ ਬਦਲੇ ਬਿਨਾਂ ਚਲਾਇਆ ਜਾਣਾ ਚਾਹੀਦਾ ਹੈ। ਡਾ ਜੈਸ਼ੰਕਰ ਨੇ ਅਰਥ ਵਿਵਸਥਾ, ਬੁਨਿਆਦੀ ਢਾਂਚੇ, ਡਿਜੀਟਲ ਤਕਨਾਲੋਜੀ ਅਤੇ ਨਿਰਮਾਣ ਖੇਤਰਾਂ ਵਿਚ ਭਾਰਤ ਦੀ ਪ੍ਰਗਤੀ ਤੇ ਵੀ ਚਾਨਣਾ ਪਾਇਆ। ਉਨਾਂ ਨੇ ਭਾਰਤ ਅਤੇ ਅਫਰੀਕਾ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਸਮਰੱਥ ਨਾਗਰਿਕਾਂ ਵਿਚ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸ੍ਰੀ ਜੈਸ਼ੰਕਰ ਨੇ ਈਂਧਨ, ਭੋਜਨ, ਖਾਦ ਅਤੇ ਵਿੱਤ ਲਈ ਅਨੁਕੂਲ ਸਪਲਾਈ ਲੜੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਯੂਕਰੇਨ ਨੇ ਰੂਸ ਦੇ ਦੱਖਣੀ ਤੱਟ ਤੇ ਇਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲਾ ਕੀਤਾ ਹੈ। ਟੈਂਕਰ ਤੇ ਸਵਾਰ ਭਾਰਤੀ ਚਾਰਕ ਦਲ ਦੇ 23 ਮੈਂਬਰਾਂ ਦੀ ਜਾਨ ਖਤਰੇ ਵਿਚ ਪੈ ਗਈ ਸੀ ਪਰ ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਰੂਸੀ ਟਰਾਂਸਪੋਰਟ ਮੰਤਰਾਲੇ ਅਨੁਸਾਰ ਲਾਈਬੇਰੀਅਨ ਝੰਡੇ ਵਾਲੇ ਟੈਂਕਰ ਨੂੰ ਇਕ ਸਮੁੰਦਰੀ ਡਰੋਨ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਜਿਸ ਨਾਲ ਰੂਸ ਦੇ ਇਕ ਪ੍ਰਮੁੱਖ ਸੈਲਾਨੀ ਸ਼ਹਿਰ ਸੋਚੀ ਤੇ ਸੰਘਣਾ ਕਾਲਾ ਧੂੰਆਂ ਛਾ ਗਿਆ ਸੀ। ਹਮਲੇ ਤੋਂ ਬਾਅਦ ਚਾਰਕ ਦਲ ਦੇ ਸਾਰੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਘਟਨਾ ਜੋ ਰੂਸ ਦੇ ਪ੍ਰਮੁੱਖ ਤੱਟਵਰਤੀ ਸੈਲਾਨੀ ਸਥਾਨ ਸੋਚੀ ਨੇੜੇ ਵਾਪਰੀ। 2022 ਵਿਚ ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਕਾਲੇ ਸਾਗਰ ਵਿਚ ਇਕ ਵੱਡੀ ਘਟਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਚ ਪੋਲਿੰਗ ਸਟੇਸ਼ਨਾਂ ਤੇ ਅੱਜ ਤੋਂ 11 ਅਕਤੂਬਰ ਤੱਕ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਇਨ੍ਹਾਂ ਕੈਂਪਾਂ ਦਾ ਉਦੇਸ਼ ਉਨ੍ਹਾਂ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਚ ਸ਼ਾਮਲ ਕਰਨਾ ਜੋ ਆਪਣੇ ਨਾਂ ਦਰਜ ਨਹੀਂ ਕਰਵਾ ਸਕੇ ਸਨ। ਨੌਜਵਾਨ ਅਤੇ ਪਹਿਲੀ ਵਾਰ ਵੋਟਰ ਬਣਨ ਵਾਲੇ ਵੋਟਰਾਂ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਬੰਧਤ ਚੋਣ ਅਧਿਕਾਰੀ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਮੌਜੂਦ ਰਹਿਣਗੇ। ਇੱਥੇ ਯੋਗ ਨਾਗਰਿਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਹੋਰ ਸਬੰਧਤ ਸੇਵਾਵਾਂ ਦਾ ਲਾਭ ਉਠਾ ਸਕਣਗੇ। ਅੱਜ ਵਿਸ਼ਵ ਕਪਾਹ ਦਿਵਸ ਹੈ। ਇਸ ਦਿਨ ਦਾ ਉਦੇਸ਼ ਕਪਾਹ ਦੇ ਵਿਸ਼ਵ ਵਿਆਪੀ ਆਰਥਿਕ, ਸਮਾਜਿਕ ਅਤੇ ਚੁਗਿਰਦੇ ਸਬੰਧੀ ਮਹੱਤਵ ਨੂੰ ਉਜਾਗਰ ਕਰਨਾ ਹੈ। ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇਕ ਵੀਡੀਓ ਸੰਦੇਸ਼ ਵਿਚ ਕਪਾਹ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਉਨਾਂ ਕਿਹਾ ਕਿ ਇਹ ਦਿਨ ਕਪਾਹ ਕਿਸਾਨਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਦੇਸ਼ ਵਿਚ 60 ਲੱਖ ਕਿਸਾਨ ਕਪਾਹ ਦੀ ਖੇਤੀ ਵਿਚ ਲੱਗੇ ਹੋਏ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੀਤੀਆਂ ਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ ਤੇ ਇਸਲਾਮਿਕ ਸਹਿਯੋਗ ਸੰਗਠਨ OIC ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ਼ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜੀਆਂ ਲਈ ਵੀ ਹੋਏਗੀ ਅਤੇ ਰੂਸ ਦੇ ਦੱਖਣੀ ਤੱਟ ਤੇ ਯੂਕਰੇਨ ਵੱਲੋਂ ਇਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ ਭਾਰਤੀ ਚਾਲਕ ਦਲ ਦੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਹੋਵੇਗਾ। ਨਮਸਕਾਰ।

0: ਗਰ ਦੁੱਖ ਸੇ ਦੁੱਖ ਨਾ ਰੂ ਸਿਰਫ ਰੰਗ ਚਾਉ ਮੈਨੇ ਨਾ ਮਤਾਂ ਦੋ ਚੋ ਸਾਫ ਜਗ੍ਹਾ ਹੋਤੇ ਹਨ ਛਾਨ ਉਦੋ ਦੀ ਦੀ ਕੋਈ ਕਾਇਮ ਮਾਈਨਸ ਇਫੈਕਟ ਮਿਛਾ ਚੇ ਗਿਆ ਖਾਸ ਕਰ ਪੋਲਿਊਸ਼ਨ ਮਿਉਂ ਚਾ ਸਿਫਿਆ ਫੋਕਸ ਪਕੁਰਾਂ ਦਫਸਾ ਨੇ ਰਾਂ ਅਤੀ ਪੂਰਾ ਫੇਜ਼ ਵੈਸੇ ਹਨ ਖਾਸ ਕਰ ਰਾਂ ਤਕਰੀਬਨ ਦੇ ਲਦਾਖ ਇੰਸਟੀਟਿਊਟ ਪ੍ਰੋਗਰਾਮ ਹੀ ਤਹਾਤ ਤਕਰੀਬਨ ਅਤੀ ਦੋ ਚ ਡੀਜ਼ਲ ਜਨਰੇਟਡ ਫੇਜ਼ ਆਊਟ ਸੋਂ ਸੀ ਫੇਜ਼ ਆਊਟ ਇਨ ਇਰਾਂ ਜੈਸੇ ਗਤਾ ਹਾਈਡਰੋ ਪ੍ਰੋਜੈਕਟ ਜੋ ਜਗਾ ਮੋ ਅਚਾਨਕ ਦੇ ਜੇ ਡੀਜੀ ਸੈਡ ਉਤਖਨ ਉਨ ਗਮਾ ਦਰੇ ਬੰਦ ਮਸੇ ਖਤਮ ਸੋ ਸੇ ਤਾਂ ਲੇਕਿਨ ਗਤਾ ਆਂ ਖੋਚ ਚੀਜ਼ੋ ਤੇ ਨੇਰਾਂ ਖਾਸ ਕਰ ਦੀ ਗਾੜੀ ਇਰਾਂ ਗਾੜੀ ਇਰਾਂ ਦਫਸੇ ਗਤਾ ਇਸ ਫਿਊਸਲ ਫਿਊਲ ਸੇ ਦੇ ਉਸਮੇ ਡੀਜ਼ਲ ਵਿਜ਼ਲ ਯੂਜ਼ ਚਕਾ ਨਹੀਂ ਗਾੜੀ ਦਾਂ ਗਤੀ ਲਗਾ ਡੂ ਲੈਨੇ ਹੋਤੇ ਦੋ ਗਵਰਨਮੈਂਟ ਇਸ ਦਫਸਾ ਨੇਰਾਂ ਗਤੀ ਯੂਟੀ ਗਵਰਨਮੈਂਟ ਇਸ ਈ ਇਲੈਕਟ੍ਰਿਕ ਬੱਸ ਇਰਾਂ ਆਲਰੇਡੀ ਇਰਾਂ ਦਰੇ ਪਤੇ ਹੋ ਗਤਾ ਲੇ ਕਰਗਿਲ ਇਸ ਕੈਨ ਡੂ ਲੈਨੇ ਹੋਤ ਲੇਕਿਨ ਤਾਂ ਇਲੈਕਟ੍ਰਿਕ ਕਾਰਸ ਗਾਉਂ ਨਿਕਾ ਇਰਾਂ ਤਕਰੀਬਨ 40% ਸਬਸਿਡੀ ਤਾਂ ਸਨ ਗਵਰਨਮੈਂਟ ਇਸ ਤਾਂ ਕਿ ਮੀ ਗਾਉਂ ਦੇ ਤਰਬ ਰਗਬਤ ਛਾ ਚੁਕ ਸੀ ਛਾ ਨੇਰਾਂ ਸਿਰਫ ਗਤਾਂ ਦੇ ਦੋ ਤਿੰਨ ਦੋ ਇਨਫਰਾਸਟ੍ਰਕਚਰ ਮਜ਼ਰ ਸਾ ਇਨਫਰਾਸਟ੍ਰਕਚਰ ਖਾਸ ਕਰ ਇਹਾਂ ਈ ਵੀ ਕਲੀਫਾਇਰ ਚਾਰਜਿੰਗ ਪੁਆਇੰਟ ਚੋਰੋ ਸੀ ਗਤਾਂ ਜੈਸੇ ਇਰਾਂ ਗਾੜੀ ਸਰਵਰ ਛਾ ਨਾ ਦੇ ਗਾਉਂ ਦਾਰੇ ਲਸ ਵੇ ਨਹੀਂ ਹੋਤੇ ਨੇਰਾਂ ਖਾਸ ਕਰ ਹਾਈਡਰੋਜਨ ਇਕੋ ਹਾਈਡਰੋਜਨ ਇਲ ਲਿਆ ਮਨਾ ਦਕਸਨ ਜਿਗੇ ਐਨ ਟੀ ਪੀ ਸੀ ਥਰੂ ਚੋਇਨ ਹੋਤੇ ਨੇਰਾਂ ਹਾਈਡਰੋਜਨ ਗੇਸ ਕਾ ਗਤਾ ਪੂਰਾ ਸਟਰਕਚਰ ਸੀ ਪਿਆ ਹਾਈਡਰੋਜਨ ਨੀ ਬਸ ਯੋਂ ਚਾ ਸੀ ਪਿਆ ਛਾਨ ਓਵਰਆਲ ਯਾਰਾਂ ਦਿਉ ਗਤਾ ਜ਼ਰਸੀ ਨੇਰਾਂ ਕਲੀਨ ਐਨਰਜੀ ਯਾਂ ਗਤੇ ਜ਼ਰਸੀਨ ਈ ਐਨਰਜੀ ਚੁਕਸੇ ਲਾ ਈ ਐਨਰਜੀ ਮਤਲਬ ਪਈ ਨੇਰਾਂ ਗਤਾ ਵਹੀਕਲ ਗੰਗ ਮੰਗ ਇਵਨ ਦਰ ਸਕੂਟੀ ਮੰਗ ਮੰਗ ਅਤੀ ਮਿਸ ਕਿਉਂ ਸੀ ਹੋਤੇ ਨੇਰਾਂ ਗਾਉਂ ਨੀ ਕਹਿ ਰਾਂ ਗਵਰਨਮੈਂਟ ਨੀ ਸਬਸਿਡੀਆਂ ਹੋਤੇ ਹਨ ਦੈਟਸ ਓਲ ਵਹੀਕਲ ਸਾ ਵਹੀਕਲ ਦੱਸੋ ਨੇਰਾਂ ਗਤਾ ਗਵਰਨਮੈਂਟ ਵਹੀਕਲ ਮੰਗ ਮੋ ਖਾਸ ਕਰ ਚਾਰਜਿੰਗ ਵਾਰਜਿੰਗ ਲੇਕਿਨ ਗਤਾ ਲਿਮਿਟਿਡ ਚਾਰਜਿੰਗ ਹੀ ਉਤਪਨ ਦੋ ਮੀਸ ਦਰੇ ਚਿਗਾ ਮਾਵਾ ਨੇਰਾ ਲੇਕਿਨ ਦਕਸਾ ਮਤਾਂ ਦੇ ਯਾਰੇ ਤੋਸ ਗਾੜੀ ਗਾਉਂ ਮੇ ਆਨਾ ਯਾਰਾ ਹਾਈਬ੍ਰਿਡ ਗਾੜੀ ਹੋ ਚਿੰਨ ਹਾਈਬ੍ਰਿਡ ਗਾੜੀ ਚਿਕ ਚਿਕ ਪੈਟਰੋਲ ਪਲਸ ਬੈਟਰੀ ਕਾਂ ਦੂ ਚਾਸੀ ਯਾਰਾ ਚਾਨ ਦੋਸ ਗਾੜੀਆਂ ਅਤੀ ਲਦਾਖ ਇੰਟਰੋਡਿਊਸ ਬਸ ਸੇ ਦੇ ਆ ਆਲਰੇਡੀ ਅਤੀ ਯੂਟੀ ਗਵਰਨਮੈਂਟ ਇਸ ਪੂਰਾ ਦੋਨ ਕੇ ਸਬਸਿਡੀ ਤੰਗ ਸੇ ਯਾਰਾ ਯਨ ਮੇ ਹਿਸਾਬ ਪੋਂ ਅਤੀ ਫ੍ਰੇਜਾਈਲ ਇਨਵਾਇਰਨਮੈਂਟ ਪੋ ਮੇਨਟੇਨ ਜਕ ਸੇ ਯੰਗ ਮਤਲਬ ਪੋਲਿਊਸ਼ਨ ਮਨ ਮਿਉਂ ਚਾ ਯਨ ਮੇ ਸਭ ਪੋਂ ਅਤੀ ਪੁਰਾਣਾ ਗਾ ਚੁਕਸੀ ਚਿਗਾ ਯੁੱਧ ਪਿੰਨਾ ਦੇ ਲੈਵਲ ਕੇ ਯਕ ਸੇ ਪੂਰਾ ਇੱਕ ਐਨਰਜੀ ਖੁਰੀ ਯਾਰਾਂ ਅਤੀ ਚਿਗੇ ਪਲਾਨ ਚ ਚੁਣੇ ਹੋਤੇ ਨੇ ਮਨੇ ਯਾਰਾਂ
1: ਤਾਂ ਦੀ ਐਨਰਜੀ ਮੂਵਮੈਂਟ ਵਿੱਚ ਗਵਰਨਮੈਂਟ ਨੇ ਅਤੇ ਲੌਂਗ ਟਰਮ ਮੂਵਮੈਂਟ ਚਾ ਯੋਤੀਨਾ ਯਾ ਗਵਰਨਮੈਂਟ ਨੇ ਇਨੀਸ਼ੀਏਟਿਵਸ ਪੋ ਗਚੁਕ ਚ ਯੋਤੀਨ ਕੀ ਮਤਲਬ ਦੀ ਦੇ ਨਾਉ ਦੀ ਤਹਿਰੀਕ ਪੋ ਗਤੇ ਤੂ ਤਹਿਰੀਕ ਚ ਗਚੁਕ ਚ ਚਾਇਨ ਜੋ
0: ਦੀ ਇਰਾ ਨਾ ਸਪਮਾਨ ਅਤੀ ਖਾਸ ਕਰ ਪ੍ਰਾਈਮ ਮਿਨਿਸਟਰ ਨਤੀ ਗਵਰਨਮੈਂਟ ਆਫ ਇੰਡੀਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਵੀ ਵਿਜਨ ਪੋਖਰਾ ਲਦਾਖ ਇਫਿਆ ਕਾਰਬਨ ਨਿਊਟਰਲ ਕਾਰਬਨ ਫ੍ਰੀ ਲਦਾਖ ਯਾਨੀ ਕਾਰਬਨ ਨਿਊਟਰਲ ਲਦਾਖ ਚ ਪੂਰਾ ਖੁਰੀ ਮਿਸ਼ਨ ਹੋਤੇ ਨੇ ਨਾ ਦੇ ਮਿਸ਼ਨ ਪੋ ਆਲਰੇਡੀ ਖੁਰੇਸ ਪੂਰਾ ਖੁਰੀ ਗਾਓ ਯਾਰਾਂ ਪਲਾਨ ਗਾਓ ਯਾਰਾਂ ਲਦਾਖ ਜੋ ਹੈ ਪੂਰਾ ਆਲ ਓਵਰ ਇੰਡੀਆ ਮੀਨ ਮਾ ਵਰਲਡ ਕੇ ਲਿਏ ਹਮ ਇੱਕ ਮਾਡਲ ਯੂਨੀਅਨ ਟੈਰੀਟਰੀ ਬਣਾਏਗਾ ਜਿਸ ਮੇਰਾ ਪੂਰਾ ਹਰ ਚੀਜ਼ ਜੋ ਹੈ ਮਤਲਬ ਨੇਚਰਲ ਨੇਚਰਲ ਇਨ ਦਾ ਸੈਂਸ ਯਾਰਾ ਕਾਰਬਨ ਫ੍ਰੀ ਹੋਗਾ ਕਾਰਬਨ ਫ੍ਰੀ ਯਾਰਾਂ ਦੱਸਾਂ ਤਾਂ ਹਰ ਜਗ੍ਹਾ ਕਾਰਬਨ ਇਮਿਸ਼ਨ ਹੈ ਦੱਸਾਂ ਤਾਂ ਯਾਰਾ ਹੈਲਥ ਇਸ ਆਫਿਸ ਗਾਉਂ ਮੈਂ ਹਾਟ ਕੋਪ ਤੁਕਪਤ ਪੀ ਗਾਤੇ ਦੱਸਾਂ ਦੇ ਜੇ ਕਹਿਰਾਂ ਪੂਰਾ ਗਾਤਾ 24x7 ਬਿਜਲੀ ਹੋਤੇ ਨੇ ਨਾ ਛਾਨ ਦੇ ਚਿਕ ਚਿਕ ਨਾ ਲੌਂਗ ਟਰਮ ਪਲਾਨ ਹੋਤੇ ਚਿਕ ਚਿਕ ਸ਼ਾਰਟ ਟਰਮ ਪਲਾਨ ਹੋਤੇ ਨੇ ਨਾ ਲੌਂਗ ਟਰਮ ਪਲਾਨ ਪਰ ਰਾਂ ਤਹਿਰੀਕ ਚੁਗਲਾ ਸਚੀ ਗਾਉ ਯਾਰਾਂ ਦੱਸਾਂ ਗਤੀ ਯੋਤ ਆਲਰੇਡੀ ਅਤੀ ਛੁੰਚੇ ਛੁੰਚੇ ਪ੍ਰੋਜੈਕਟ ਦਾਨੀ ਨਹੀਂ ਹੋਤੇ ਗਾਓ ਸੋਲਰ ਇਨ ਹਾਈਡਰੋ ਇਨ ਥਰਮਲ ਇਨ ਯਾਰਾਂ ਜੀਓ ਥਰਮਲ ਦੋ ਨਾਮ ਹੈ ਤਾਂ ਲੌਂਗ ਟਰਮ ਪੇ ਯਾਰਾਂ ਜੈਸੇ ਗੀਗਾਵਾਟ ਮਦਰ ਸਮਾਤੇ ਜ਼ਰਾ ਗੀਗਾਵਾਟ ਉਨ ਗਤਾ ਸਨਲ ਨਹੀਂ ਹੋਤੇ ਨੇਰਾਂ ਅਤੀ ਜਗ੍ਹਾ ਕਮ ਯੋਤ ਗਚੀ ਲਾ ਦੋ ਖੋ ਮੈਂ ਜ਼ਰਬਾਂ ਦੇ ਗੀਗਾਵਾਟ ਉਨ ਦਰੇ ਯਾਰਾਂ ਹਾਈਬ੍ਰਿਡ ਸੁਕਸੀਨ ਚੁਏ ਹਾਈਬ੍ਰਿਡ ਯਾਰਾਂ ਇਨ ਦ ਸੈਂਸ ਯਾਰ ਦੱਸਦੇ ਜੈਸੇ ਗਤਾ ਜੋ ਸੋਲਰ ਤੱਕ ਨਾ ਜੈਸੇ ਬੈਟਰੀ ਗੋਸ ਜਾਂ ਦੋਰ ਗੋਸ ਦੋ ਹਾਈਬ੍ਰਿਡ ਟੈਂ ਤਾਂ ਸਪਾ ਹਾਈਬ੍ਰਿਡ ਟੈਂ ਤਾਂ ਮਨੇ ਯਾਰਾਂ ਸਨ ਲਾਂ ਡੁਲ ਚੰਗੀ ਮਾਂ ਡੁਲ ਚਸੀ ਚਿਰਾ ਕੋ ਗਾਮਾ ਚੋ ਸਿਲ ਸਿਸਟਮ ਯਾਰਾਂ ਤਾਂ ਦੇ ਗੀਗਾਵਾਟ ਇਹ ਚੂਮਿੰਨ ਪੰ ਗਤਾ ਇੱਕ ਕਸਮੀ ਤਹਿਰੀਕ ਚੋ ਸਚੀ ਨੇ ਨਾ ਦੋ ਯਾਰਾਂ ਇਸੇ ਇੱਕ ਦੋ ਸਾਲ ਮੇ ਦੋਲ ਧਨ ਮੀ ਕੋ ਚੋ ਮੇਨ ਦੋ ਯਾਰਾਂ ਤਕਰੀਬਨ ਯਾਰਾਂ 10 ਸਾਲ 20 ਸਾਲ 30 ਸਾਲ 50 ਸਾਲ ਹੀ ਪਲਾਨ ਚਚੀ ਨੇ ਨਾ ਦੱਸਾਂ ਗਤੀ ਯਾਰਾਂ 2030 ਸਭ ਗਤੀ ਲਦਾਖ ਹੀ ਟਾਰਗੇਟ ਹੋਤੇ ਨੇ ਯਾਰਾਂ ਗਤਾ 100-200 ਮੈਗਾਵਾਟ ਗਤੀ ਬਿਜਲੀ ਜਨਰੇਟ ਭੇਜ ਰਹੇ ਯਾਰਾਂ ਦੋ ਗਚੂ ਜਨਰੇਟ ਬਚੀਨ ਜ਼ਰਖਾਨ ਪੋ ਦੋ ਆਲਰੇਡੀ ਯਾਰਾਂ ਹਾਈਬ੍ਰਿਡ ਮੋਟੀਆਂ ਨਾ ਗਾਓ ਵਿੰਡ ਯਾਂ ਗਤੀ ਲਗਾ ਦਰੇ ਪੋਟੈਂਸ਼ੀਅਲ ਹੋਤੇ ਨੇ ਦਿਆਂ ਚੁਨੇ ਤੇ ਨੇ ਨਾ ਹੀ ਲੂੰਗੀ ਕਾ ਦੇਖਣ ਗਿਮੇ ਕਾ ਗਿਮੇ ਕਾ ਸੋਲਰ ਇਸ ਉਮਰਾਂ ਦੇਖਣ ਹਾਈਡਰੋ ਦੇਖਣ ਜੀਓ ਥਰਮਲੀ ਕਾ ਦੇਖਣ ਹਾਈਡਰੋਜਨੀ ਕਾ ਛਾਨ ਏਰਾਂ ਦੇ ਲੌਂਗ ਟਰਮ ਪੇ ਅਨੁਕ ਨਾ ਤਾਂ ਟਾਈਮ ਛਚੀਨ ਲੇਕਿਨ ਸ਼ਾਰਟ ਟਰਮ ਪੇ ਅਨੁਕ ਅਕਸਰ ਏਰਾਂ ਜੈਸੇ ਕੋ ਪੰਗ ਚੁਕ ਸੁਣ ਲਾ ਇੱਕ ਮੈਗਾਵਾਟ ਇਸਤਾ ਸੀ ਨੇਰਾਂ ਗਵਰਨਮੈਂਟ ਇਸ ਬਈ ਦੀ ਇਫੈਕਟ ਪੁੱਛੀ ਚੁਣ ਚੁਣ ਛਾਨ ਦੋਨ ਗਾਮਾ ਏਰਾਂ ਦਾਰੇ ਗਾਤੇ ਸਨਲ ਨਮਾ ਦਿਸ ਸਸਟੇਨੇਬਲ ਜ਼ਰੇ ਮਤਲਬ ਸਤੰਜੀ ਲੁਸ਼ਾ ਸੀ ਪਿਆ ਏਰਾਂ ਐਨਰਜੀ ਆਨਾ ਚੀਸ਼ੀ ਉਮਰ ਲੁਸ਼ਾ ਸੀ ਪਿਆ ਚੀਚੀ ਨੇ ਐਫੋਰਟ ਚਚਸ ਬਗਾਓ ਏਰਾਂ ਅਤੇ ਖਾਸ ਕਰ ਗਾਉਂ ਲੈਵਲ ਕੇ ਏਰੇ ਜ਼ਰ ਨਕਸਨ ਸ਼ੁਨ ਸ਼ਦੇ ਇਨ ਯਾਂ ਅਤੀ ਦੇ ਏਰੀਆ ਉਹਨਾਂ ਸਿਰਫ ਲਾਈਟਸ ਆਏ ਹੋਤੇ ਹਿੰਦੇ ਲੇਕਿਨ ਦੋਨ ਲਹਿਰਾਂ ਬੇਸਿਕ ਫੈਸਿਲਿਟੀਜ਼ ਦੋ ਗਾਮਾ ਏਰਾਂ ਕੋ ਤਾਂ ਮਰੋਸ਼ਿਨ ਕੋ ਹੀਟਿੰਗ ਫੈਸਿਲਿਟੀਜ਼ ਸਮਚਾਰ ਕੋ ਖੁਆ ਯਾਰਾਂ ਅਸਕੇ ਫਿਊਲ ਹੀ ਖਰਚਾ

ਦੇ ਰੈਂਤੀਜ਼ ਆਕਾਸ਼ਵਾਨੀ ਦਿੱਲੀ ਨਾ ਐਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਇਕਨਾ ਫੇਸਬੁੱਕ ਪ੍ਰੋਗਰਾਮ ਚ ਕਹਿਣ ਚਿਤ ਪਿੰ ਦੀ ਪ੍ਰੋਗਰਾਮ ਪੁਗਾਚ ਆਕਾਸ਼ਵਾਨੀ ਦਿੱਲੀ ਨਾ ਰਿਲੇ ਬਿੰ ਚਿਤ ਪਿੰ ਮੀਡੀਆ ਮੈਂ ਦੋਨਾ ਐਫ ਐਮ ਚੈਨਲ ਇਕਾ ਆਕਾਸ਼ਵਾਨੀ ਕਰਗਿਲ ਨਾ ਜ਼ਰਿੰਚਿਤ ਕਸਤਾ ਫਿਲਮੀ ਦੁਰੇ ਗੈਂਤਿਸ ਨਿਯਨ ਮਜ਼ਤ